0: ਤਾਂ ਕਿਸਾਨ ਸਾਥੀਓ ਤੁਹਾਂ ਸੁਣਿਆ ਪਿਆਰਾ ਦਿਆ ਲੋਕ ਗੀਤ ਔਰ ਇਸ ਲੋਕ ਗੀਤ ਦੇ ਬਾਅਦ ਚੰਚਲੋ ਪਕੜੀਓ ਹੱਥੇ 'ਚ ਲਿਸਟ ਕਿ ਬਈ ਅੱਜ ਸਬਜ਼ੀ ਮੰਡੀ 'ਚ ਸਬਜ਼ੀਆਂ ਦਾ ਕਨੇ ਫਲਾਂ ਦਾ ਭਾਅ ਕਿਆ ਰਹੇ।
1: ਹਾਂਜੀ ਤਾਂ ਦੇਖ ਕੇਸਰੋ ਸਾਰੇ ਤੋਂ ਪਹਿਲੇ ਹਾਂ ਆਲੂ ਦੀ ਗੱਲ ਕਰਨੀ ਤਾਂ ਅੱਜ ਮੰਡੀ 'ਚ ਰਿਹਾ ਅੱਜ ਆਲੂ ਮੰਡੀ 'ਚ ਰਿਹਾ 8-10 ਰੁਪਏ ਪ੍ਰਤੀ ਕਿਲੋ ਕਨੇ ਪਿਆਜ਼ ਰਿਹਾ 18-22 ਟਮਾਟਰ 22-12 ਤੇ 16 ਲਸਣ ਰਿਹਾ ਅੱਜ 100-120 ਅਦਰਕ 110-120 ਕਨੇ ਸ਼ਿਮਲਾ ਮਿਰਚ ਰਹੀ ਅੱਜ 20-25 ਕਨੇ ਗੱਲ ਕੀਤੀ ਜਾਏ ਅਰਬੀ ਦੀ ਤਾਂ ਅੱਜ ਅਰਬੀ ਰਹੀ 32-35 ਖੀਰਾ 16-30 ਮਟਰ ਰਿਹਾ ਅੱਜ 48-50 ਰੁਪਏ ਪ੍ਰਤੀ ਕਿਲੋ ਕਨੇ ਫੁੱਲ ਗੋਭੀ ਰਹੀ 32-35 ਬੰਦ ਗੋਭੀ 12-14 ਬੈਂਗਣ ਰਿਹਾ ਅੱਜ 20-26 ਕੱਦੂ 12-14 ਮੂਲੀ 15-20 ਟਿੰਡਾ ਰਿਹਾ ਅੱਜ 18-20 ਪਾਲਕ 25-30 ਕਨੇ ਗੱਲ ਕੀਤੀ ਜਾਏ ਹਰੀ ਮਿਰਚ ਦੀ ਤਾਂ ਹਰੀ ਮਿਰਚ ਰਹੀ ਅੱਜ 35-40 ਰੁਪਏ ਪ੍ਰਤੀ ਕਿਲੋ ਧਨੀਆ ਰਿਹਾ 40-50 ਤੋਰੀ 30-35 ਭਿੰਡੀ 25-30 ਘੀਆ ਰਿਹਾ 15-22 ਕਰੇਲਾ 20-25 ਫਰਾਸ ਬੀਨ ਰਹੀ ਅੱਜ 85-90 ਗਾਜਰ 22-25 ਕਨੇ ਮਸ਼ਰੂਮ ਰਹੀ ਅੱਜ 150-160 ਰੁਪਏ ਪ੍ਰਤੀ ਕਿਲੋ।
0: ਬਿਲਕੁਲ ਕਨੇ ਚੰਚਲੋ ਦਿੱਖ ਹੁਣ ਫਲਾਂ ਦੇ ਭਾਅ ਵੀ ਦੱਸਿੰਦੇ ਅੱਜ ਸੇਬ ਰਿਹਾ 120-140 ਰੁਪਏ ਪ੍ਰਤੀ ਕਿਲੋਗ੍ਰਾਮ ਕੇਲਾ ਰਿਹਾ 40-50 ਪ੍ਰਤੀ ਦਰਜਨ ਅਨਾਰ ਰਿਹਾ 130-150 ਰੁਪਏ ਪ੍ਰਤੀ ਕਿਲੋਗ੍ਰਾਮ ਅਨਾਨਾਸ ਰਿਹਾ 40-50 ਅਮਰੂਦ ਰਿਹਾ ਅੱਜ 90-100 ਰੁਪਏ ਮੌਸੰਮੀ ਰਹੀ 70-80 ਪਪੀਤਾ ਰਿਹਾ 35-40 ਅੰਗੂਰ ਰਹੇ 100-130 ਰੁਪਏ ਪ੍ਰਤੀ ਕਿਲੋਗ੍ਰਾਮ ਔਰ ਸੋਗੀ ਹੀ ਨਿੰਬੂ ਅੱਜ ਰਹੇ 85-90 ਰੁਪਏ ਪ੍ਰਤੀ ਕਿਲੋਗ੍ਰਾਮ।
1: ਹਾਂਜੀ ਕਹਿੰਦੇ ਇਸ ਤੋਂ ਬਾਅਦ ਕੇਸਰੋ ਹੋਣਾ ਹੁੰਦੇ ਜਾਣੇ ਦਾ ਸਮੇਂ ਵੀ ਉਹਦਾ ਤਾਂ ਚਲਦੇ ਚਲਦੇ ਫਿਰੀ ਤੇ ਆਪਣੇ ਕਿਸਾਨ ਭਾਈਆਂ ਸੁਣਾਉਣਾ ਇੱਕ ਪਿਆਰਾ ਦਿਆ ਲੋਕ ਗੀਤ।